ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਸਫਲ ਇਨਸਾਨ ਉਹੀ ਹੈ ਜੋ ਆਪਣੇ 'ਤੇ ਸੁੱਟੀਆਂ ਇੱਟਾਂ ਦੀ ਮਜ਼ਬੂਤ ਨੀਂਹ ਉਸਾਰ ਲਵੇ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਕਹਾਣੀ ਜਿਸ ਦਾ ਸਿਰਲੇਖ ਹੋਵੇਗਾ ਅਨਸੁਲਝੇ ਸਵਾਲ। ਕਹਾਣੀਕਾਰਾਂ ਹੋਣਗੇ ਸਵਿਤਾ ਚੱਡਾ। ਇਸ ਤੋਂ ਬਾਅਦ ਦੇਸ਼ ਪਿਆਰ ਦੇ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਵਿਸ਼ੇ ਤੇ ਕੁਝ ਖਾਸ ਗੱਲਾਂ। ਦੇਸ਼ ਪਿਆਰ ਦੀ ਭਾਵਨਾ ਮਨੁੱਖੀ ਜੀਵਨ ਦੀਆਂ ਸਭ ਤੋਂ ਉੱਚੀਆਂ ਤੇ ਪਵਿੱਤਰ ਭਾਵਨਾਵਾਂ ਵਿੱਚੋਂ ਇੱਕ ਹੈ। ਇਸ ਨੂੰ ਦੇਸ਼ ਭਗਤੀ, ਰਾਸ਼ਟਰ ਪ੍ਰੇਮ ਜਾਂ ਮਾਤ ਭੂਮੀ ਪ੍ਰਤੀ ਲਗਾਵ ਵੀ ਕਿਹਾ ਜਾਂਦਾ ਹੈ। ਇਹ ਉਹ ਗੂੜੀ ਤੇ ਨਿੱਘੀ ਭਾਵਨਾ ਹੈ ਜੋ ਇੱਕ ਵਿਅਕਤੀ ਨੂੰ ਆਪਣੇ ਦੇਸ਼ ਦੀ ਮਿੱਟੀ, ਉਸ ਦੀਆਂ ਨਦੀਆਂ, ਪਹਾੜਾਂ, ਸੱਭਿਆਚਾਰ, ਭਾਸ਼ਾ, ਇਤਿਹਾਸ ਤੇ ਲੋਕਾਂ ਨਾਲ ਜੋੜਦੀ ਹੈ। ਜਿਵੇਂ ਇੱਕ ਬੱਚਾ ਆਪਣੀ ਮਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਪਿਆਰ ਕਰਦਾ, ਉਸੇ ਤਰ੍ਹਾਂ ਦੇਸ਼ ਪਿਆਰ ਦੀ ਭਾਵਨਾ ਵੀ ਇੱਕ ਸੱਚੇ ਨਾਗਰਿਕ ਨੂੰ ਆਪਣੀ ਮਾਤ ਭੂਮੀ ਨਾਲ ਅਟੂਟ ਰਿਸ਼ਤੇ ਵਿੱਚ ਬੰਨਦੀ ਹੈ। ਇਹ ਭਾਵਨਾ ਕੇਵਲ ਭਾਵੁਕਤਾ ਤੱਕ ਸੀਮਤ ਨਹੀਂ, ਸਗੋਂ ਇਹ ਕਰਤੱਵ, ਬਲੀਦਾਨ ਤੇ ਨਿਰਮਾਣ ਦੀ ਪ੍ਰੇਰਣਾ ਵੀ ਹੈ। ਇਸ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ, ਉਸਦੀ ਤਰੱਕੀ ਲਈ ਯੋਗਦਾਨ ਪਾਉਣਾ, ਉਸਦੀਆਂ ਕਮੀਆਂ ਨੂੰ ਦੂਰ ਕਰਨ ਲਈ ਕੋਸ਼ਿਸ਼ ਕਰਨਾ ਤੇ ਵਿਦੇਸ਼ੀ ਤਾਕਤਾਂ ਤੇ ਅੰਦਰੂਨੀ ਖਤਰਿਆਂ ਤੋਂ ਉਸਦੀ ਰੱਖਿਆ ਕਰਨਾ ਸ਼ਾਮਿਲ ਹੈ। ਇਹ ਭਾਵਨਾ ਸਾਨੂੰ ਸਿਖਾਉਂਦੀ ਹੈ ਕਿ ਦੇਸ਼ ਦੀ ਭਲਾਈ ਵਿਅਕਤੀਗਤ ਸਵਾਰਥ ਤੋਂ ਉੱਪਰ ਹੈ। ਬਿਨਾਂ ਦੇਸ਼ ਪਿਆਰ ਦੇ ਕੋਈ ਵੀ ਰਾਸ਼ਟਰ ਮਜ਼ਬੂਤ ਨਹੀਂ ਰਹਿ ਸਕਦਾ। ਇਹ ਭਾਵਨਾ ਲੋਕਾਂ ਵਿੱਚ ਏਕਤਾ ਪੈਦਾ ਕਰਦੀ ਹੈ, ਭਾਵੇਂ ਉਹ ਵੱਖ ਵੱਖ ਧਰਮਾਂ, ਭਾਸ਼ਾਵਾਂ ਜਾਂ ਖੇਤਰਾਂ ਨਾਲ ਸੰਬੰਧਿਤ ਹੋਣ। ਭਾਰਤ ਵਰਗੇ ਵਿਭਿੰਨਤਾ ਭਰਪੂਰ ਦੇਸ਼ ਵਿੱਚ ਦੇਸ਼ ਪਿਆਰ ਹੀ ਉਹ ਤਾਕਤ ਹੈ ਜੋ ਸਾਨੂੰ ਇੱਕ ਸੂਤਰ ਵਿੱਚ ਪਰੋਂਦੀ ਹੈ। ਸੁਤੰਤਰਤਾ ਸੰਗਰਾਮ ਦੇ ਦੌਰਾਨ ਹਜ਼ਾਰਾਂ ਆਜ਼ਾਦੀ ਘੁਲਾਟੀਆਂ ਨੇ ਆਪਣੀ ਜਵਾਨੀ ਤੇ ਜਾਨ ਦੀ ਪਰਵਾਹ ਨਾ ਕਰਦਿਆਂ ਅੰਗਰੇਜ਼ੀ ਰਾਜ ਦੇ ਖਿਲਾਫ ਲੜਾਈ ਲੜੀ। ਅੱਜ ਵੀ ਸਾਡੇ ਸੈਨਿਕ, ਹਵਾਈ ਸੈਨਾ ਤੇ ਜਲ ਸੈਨਾ ਦੇ ਜਵਾਨ ਸੀਮਾਵਾਂ ਤੇ ਬਰਫੀਲੀਆਂ ਚੋਟੀਆਂ ਤੇ ਰੇਗਿਸਤਾਨਾਂ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਦੇਸ਼ ਦੀ ਰੱਖਿਆ ਕਰ ਰਹੇ ਨੇ। ਉਹਨਾਂ ਦੀ ਇਹ ਸੇਵਾ ਦੇਸ਼ ਪਿਆਰ ਦੀ ਸਭ ਤੋਂ ਉੱਚੀ ਤੇ ਜੀਵੰਤ ਉਦਾਹਰਣ ਹੈ। ਇਸ ਤੋਂ ਇਲਾਵਾ ਵਿਗਿਆਨੀ, ਅਧਿਆਪਕ, ਕਿਸਾਨ, ਡਾਕਟਰ ਤੇ ਸਧਾਰਨ ਨਾਗਰਿਕ

0: ਵੀ ਆਪਣੇ ਆਪਣੇ ਖੇਤਰ ਵਿੱਚ ਦੇਸ਼ ਦੀ ਸੇਵਾ ਕਰਕੇ ਇਸ ਭਾਵਨਾ ਨੂੰ ਜੀਵੰਤ ਰੱਖਦੇ ਨੇ। ਰਾਸ਼ਟਰੀ ਤਿਉਹਾਰ ਜਿਵੇਂ ਸੁਤੰਤਰਤਾ ਦਿਵਸ, ਗਣਤੰਤਰ ਦਿਵਸ ਤੇ ਗਾਂਧੀ ਜਯੰਤੀ ਨੂੰ ਸਿਰਫ ਛੁੱਟੀ ਵਜੋਂ ਨਹੀਂ ਸਗੋਂ ਸੱਚੀ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਇਸ ਯੁੱਗ ਵਿੱਚ ਕੇਵਲ ਝੰਡਾ ਚਲਾਉਣਾ ਜਾਂ ਨਾਅਰੇ ਲਗਾਉਣਾ ਕਾਫੀ ਨਹੀਂ, ਅਸਲੀ ਦੇਸ਼ ਪਿਆਰ ਇਹ ਹੈ ਕਿ ਅਸੀਂ ਟੈਕਸ ਇਮਾਨਦਾਰੀ ਨਾਲ ਭਰੀਏ, ਵਾਤਾਵਰਣ ਨੂੰ ਸਾਫ਼ ਰੱਖੀਏ, ਜਨਤਕ ਸੰਪੱਤੀ ਦੀ ਰੱਖਿਆ ਕਰੀਏ, ਭ੍ਰਿਸ਼ਟਾਚਾਰ ਨੂੰ ਦੂਰ ਕਰੀਏ ਤੇ ਸਮਾਜ ਵਿੱਚ ਸਦਭਾਵਨਾ ਫੈਲਾਈਏ। ਆਓ ਅਸੀਂ ਇਸ ਪਵਿੱਤਰ ਭਾਵਨਾ ਨੂੰ ਆਪਣੇ ਮਨ ਤੇ ਕਰਮਾਂ ਵਿੱਚ ਜੀਵੰਤ ਰੱਖੀਏ, ਆਪਣੇ ਦੇਸ਼ ਨੂੰ ਪਿਆਰ ਕਰੀਏ ਤੇ ਅਜਿਹੇ ਕੰਮ ਕਰੀਏ ਕਿ ਦੇਸ਼ ਦਾ ਨਾਂ ਰੋਸ਼ਨ ਕਰ ਸਕੀਏ। ਜੈ ਹਿੰਦ। ਤੇ ਆਓ ਹੁਣ ਸੁਣਦੇ ਹਾਂ ਕਹਾਣੀ ਜਿਸਦਾ ਸਿਰਲੇਖ ਹੈ ਅਨਸੁਲਝੇ ਸਵਾਲ। ਕਹਾਣੀਕਾਰਾਂ ਨੇ ਸਵਿਤਾ ਚੱਡਾ।
1: ਅੱਜ ਦੀ ਕਹਾਣੀ ਵਿੱਚ ਦੋ ਔਰਤਾਂ ਪ੍ਰਮੁੱਖ ਨੇ ਜਿਨ੍ਹਾਂ ਦੀ ਦੋਸਤੀ ਇੱਕ ਮੰਦਿਰ ਵਿੱਚ ਹੋਈ ਸੀ। ਪਹਿਲੀ ਔਰਤ ਦਾ ਨਾਂ ਸ਼ਾਂਤਾ ਹੈ। ਸ਼ਾਂਤਾ ਪੜ੍ਹੀ ਲਿਖੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੈ, ਜਿਹਦਾ ਆਪਣਾ ਮਕਾਨ ਹੈ, ਆਪਣੀ ਪੈਨਸ਼ਨ ਅਤੇ ਕਾਰੋਬਾਰ ਹੈ। ਸ਼ਾਂਤਾ ਦੇ ਬੱਚੇ ਵਿਆਹ ਲਾਇਕ ਹੋ ਗਏ ਨੇ। ਦੋਨੋਂ ਬੱਚੇ ਪ੍ਰਾਈਵੇਟ ਕੰਪਨੀਆਂ ਵਿੱਚ ਚੰਗੀ ਤਨਖਾਹ ਲੈ ਰਹੇ ਨੇ। ਕਿਸੇ ਨੇ ਸ਼ਾਂਤਾ ਨੂੰ ਪੁੱਛਿਆ ਸੀ, ਭੈਣ ਜੀ ਤੁਸੀਂ ਮੰਦਿਰ ਵਿੱਚ ਰੋਜ਼ ਕੀਰਤਨ ਸੁਣਨ ਕਿਉਂ ਆਉਂਦੇ ਹੋ? ਸ਼ਾਂਤਾ ਨੇ ਆਪਣੀ ਦੋਸਤ ਜਯੰਤੀ ਨੂੰ ਉਸ ਦਿਨ ਦੱਸਿਆ ਸੀ। ਸਾਰਾ ਦਿਨ ਟਾਈਮ ਪਾਸ ਨਹੀਂ ਹੁੰਦਾ, ਕਦ ਤੱਕ ਅਸੀਂ ਦੋਨੋਂ ਗੱਲਾਂ ਕਰੀਏ, ਟੈਲੀਵਿਜ਼ਨ ਵੇਖੀਏ? ਥੋੜ੍ਹਾ ਰੁਕ ਕੇ ਸ਼ਾਂਤਾ ਨੇ ਮਨ ਦੀ ਗੱਲ ਕਹਿ ਹੀ ਦਿੱਤੀ, ਵੈਸੇ ਵੀ ਆਖਰੀ ਸਮੇਂ ਪਤਾ ਨਹੀਂ ਕਦ ਆ ਜਾਵੇ, ਰੱਬ ਦਾ ਨਾਂ ਸ਼ਾਂਤੀ ਵੀ ਦੇਗਾ ਅਤੇ ਸ਼ਾਇਦ ਮੋਕਸ਼ ਵੀ। ਸ਼ਾਂਤੀ ਹੱਸ ਪਈ ਸੀ। ਸ਼ਾਂਤੀ ਨੂੰ ਵੀ ਸ਼ਾਂਤੀ ਚਾਹੀਦੀ ਹੈ, ਜਯੰਤੀ ਨੇ ਪੁੱਛਿਆ। ਉਹਨੇ ਵੀ ਕੋਈ ਜਵਾਬ ਨਹੀਂ ਦਿੱਤਾ, ਬਸ ਖਿਲਖਿਲਾ ਕੇ ਹੱਸ ਪਈ। ਹੁਣ ਸ਼ਾਂਤਾ ਦੀ ਵਾਰੀ ਸੀ ਪੁੱਛਣ ਦੀ। ਤੁਸੀਂ ਦੱਸੋ ਭੈਣ ਜੀ, ਤੁਸੀਂ ਕਿਉਂ ਆਉਂਦੇ ਹੋ ਮੰਦਿਰ ਅਤੇ ਤੁਹਾਡੇ ਘਰ ਵਿੱਚ ਕੌਣ ਕੌਣ ਹੈ? ਸ਼ਾਂਤਾ ਦੀ ਗੱਲ ਸੁਣ ਜਯੰਤੀ ਦੇ ਚਿਹਰੇ ਦੀ ਰੰਗਤ ਕਾਲੀ ਪੈ ਗਈ, ਪਰ ਜਵਾਬ ਤਾਂ ਦੇਣਾ ਹੀ ਸੀ। ਸਾਰੀ ਉਮਰ ਦਾ ਲੇਖਾ ਜੋਖਾ ਕੀ ਦੱਸਾਂ, ਬਸ ਜ਼ਿੰਦਗੀ ਕੱਟ ਰਹੀ ਹੈ। ਮੇਰੇ ਪਤੀ ਦੀ ਮੌਤ ਹੋਇਆ 15 ਸਾਲ ਤੋਂ ਜ਼ਿਆਦਾ ਹੋ ਗਏ ਨੇ। ਕਿੰਨੇ ਸਾਲ ਅਤੇ ਔਲਾਦ ਨੂੰ ਮੈਂ ਤਰਸਦੀ ਰਹੀ, ਭਗਵਾਨ ਅੱਗੇ ਕਿੰਨੀ ਵਾਰੀ ਮੱਥੇ ਟੇਕੇ, ਮੰਨਤਾ ਮੰਨੀਆਂ ਅਤੇ ਰੱਬ ਨੇ ਪੁੱਤਰ ਬਖਸ਼ਿਆ ਮੈਨੂੰ। ਪੁੱਤਰ ਦੇ ਜਨਮ ਦੇ 3 ਸਾਲ ਦੇ ਬਾਅਦ ਹੀ ਮੈਂ ਇਕੱਲੀ ਰਹਿ ਗਈ। ਬੜੀ ਕੋਸ਼ਿਸ਼ ਕੀਤੀ ਪੁੱਤਰ ਨੂੰ ਪੜ੍ਹਾ ਲਿਖਾ ਸਕਾਂ, ਪਰ ਬਿਨਾਂ ਪਿਓ ਦੇ ਮੁੰਡੇ ਨੂੰ ਮੈਂ ਸੰਭਾਲ ਨਾ ਸਕੀ। ਜਵਾਨ ਹੁੰਦਿਆਂ ਹੀ ਭੈੜੀ ਸੰਗਤ ਵਿੱਚ ਪੈ ਗਿਆ, ਨਸ਼ੇ ਦਾ ਬਹੁਤ ਭੈੜਾ ਆਦੀ ਹੈ, ਹਰ ਰੋਜ਼ ਨਸ਼ਾ ਕਰਕੇ ਆਉਂਦਾ ਹੈ, ਮੇਰੇ ਨਾਲ ਪੈਸੇ ਲਈ ਮਾਰਪੀਟ ਕਰਦਾ ਹੈ, ਬਹੁਤ ਭੈੜੀਆਂ ਨਜ਼ਰਾਂ ਨਾਲ ਵੇਖਦਾ ਹੈ ਮੈਨੂੰ। ਮੈਂ ਡਰਦੇ ਸਾਹ ਵਿੱਚ ਸਮੇਂ ਬਿਤਾ ਰਹੀ ਹਾਂ। ਰੁਕ ਕੇ ਫਿਰ ਜਯੰਤੀ ਨੇ ਕਹਿਣਾ ਸ਼ੁਰੂ ਕੀਤਾ, ਕੋਈ ਕੰਮ ਕਾਰ ਵੀ ਤਾਂ ਨਹੀਂ ਕਰਦਾ, ਪੜ੍ਹਿਆ ਹੀ ਨਹੀਂ ਤਾਂ ਨੌਕਰੀ ਕਿੱਥੋਂ ਮਿਲਣੀ ਸੀ? ਰੱਬ ਦਾ ਸ਼ੁਕਰ ਹੈ ਘਰ ਵਾਲੇ ਦੀ ਪੈਨਸ਼ਨ ਮਿਲ ਜਾਂਦੀ ਹੈ, ਜੇ ਪੁੱਤਰ ਦੇ ਸਹਾਰੇ ਰਹਿੰਦੀ ਤਾਂ ਰੱਬ ਰਾਖਾ। ਸ਼ਾਂਤਾ ਚੁੱਪ ਚਾਪ ਜਯੰਤੀ ਦਾ ਦੁੱਖੜਾ ਸੁਣਦੀ ਰਹੀ। ਉਹਨੂੰ ਲੱਗ ਰਿਹਾ ਸੀ ਪਤਾ ਨਹੀਂ ਕਦੋਂ ਦਾ ਦੁੱਖੜਾ ਰੋਕਿਆ ਹੋਇਆ। ਜਯੰਤੀ ਨੇ ਸ਼ਾਂਤਾ ਵੱਲ ਵੇਖਦਿਆਂ ਹੋਇਆ ਕਿਹਾ, ਮੈਂ ਤਾਂ ਸਰਕਾਰ ਦਾ ਸ਼ੁਕਰੀਆ ਕਰਨੀ ਹਾਂ, ਜੇ ਅੱਜ ਪੈਨਸ਼ਨ ਨਾ ਮਿਲਦੀ ਤਾਂ ਮੇਰਾ ਕੀ ਹੁੰਦਾ? ਜਯੰਤੀ ਨੇ ਆਪਣੇ ਦੋਨੋਂ ਹੱਥਾਂ ਨਾਲ ਆਪਣਾ ਚਿਹਰਾ ਛੁਪਾ ਲਿਆ। ਇੰਨੇ ਦਿਨਾਂ ਦਾ ਰੁਕਿਆ ਬਾਂਧ ਟੁੱਟ ਕਿੰਜ ਗਿਆ। ਜਯੰਤੀ ਰੋਣ ਲੱਗ ਗਈ ਸੀ। ਸ਼ਾਂਤਾ ਸੋਚ ਰਹੀ ਸੀ, ਮੰਦਿਰ ਦੇ ਕੀਰਤਨ ਵਿੱਚ ਇੰਨੀ ਜ਼ੋਰ ਜ਼ੋਰ ਦੀ ਢੋਲਕ ਵਜਾਉਣ ਵਾਲੀ ਅਤੇ ਸਭ ਤੋਂ ਜ਼ੋਰ ਨਾਲ ਭਜਨ ਬੋਲਣ ਵਾਲੀ ਜਯੰਤੀ ਦੇ ਦੁੱਖ ਨੂੰ ਕੋਈ ਕਦੀ ਨਹੀਂ ਜਾਣ ਸਕਦਾ ਸੀ। ਅਤੇ ਚੰਗਾ ਹੋਇਆ ਅੱਜ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਟਾਈਮ ਮਿਲ ਗਿਆ ਅਤੇ ਮੈਂ ਇਹਦੇ ਨਾਲ ਗੱਲ ਕਰ ਲਈ। ਸ਼ਾਂਤਾ ਨੇ ਉਸ ਦਿਨ ਜਯੰਤੀ ਦੇ ਘਰ ਦਾ ਪਤਾ ਵੀ ਲੈ ਲਿਆ। ਸ਼ਾਂਤਾ ਸੋਚ ਰਹੀ ਸੀ, ਇਕੱਲੀ ਰਹਿੰਦੀ ਹੈ, ਉਮਰ ਵੀ ਹੋ ਗਈ ਹੈ, ਪਰ ਸ਼ੁਕਰ ਹੈ ਚੱਲ ਫਿਰ ਲੈਂਦੀ ਹੈ, ਫਿਰ ਆਪੇ ਹੀ ਜਵਾਬ ਦਿੰਦੀ ਹੈ। ਜਦੋਂ ਕੋਈ ਸਹਾਰਾ ਨਾ ਹੋਵੇ ਤਾਂ ਭਗਵਾਨ ਅੰਦਰ ਦੀਆਂ ਸ਼ਕਤੀਆਂ ਜਾਗ੍ਰਿਤ ਕਰ ਦਿੰਦਾ ਹੈ। ਮੰਦਿਰ ਵਿੱਚ ਚੱਲਣ ਵਾਲੇ ਭਜਨ ਦੇ ਸ਼ਬਦ ਉਹਨੂੰ ਯਾਦ ਆ ਗਏ, ਜਿਹਦਾ ਅਰਥ ਸੀ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਭਗਵਾਨ ਹੁੰਦਾ ਹੈ। ਅਗਲੇ ਦਿਨ ਸ਼ਾਂਤਾ ਅਤੇ ਜਯੰਤੀ ਦੋਨੋਂ

0: कीर्तन खत्म होने बाद कठिया ही बाहर निकलिया। दोनों काफी देर तक चुपचाप चलनिया रही। शांता रुक गई। मैं एक गल पूछना भूल गई तुहानू, जे तुसी कदी एक दो दिन ना आए तो मैं तुहाडे पुत्र नू फोन करके पूछा। जयंती ने प्रेम दा फोन नंबर शांता नू दे दिता। शांता अजीब जिहा नजरां नाल जयंती नू वेखदी रही ते जयंती आसमान वाल हाथ चुक के कहंदी है, जो रब नू पावे सोई होवे। और रुकदी नहीं ते सहमे हुए कदमां नाल अपने घर वल चलदी रही। उहदे मन विच इको डर रौला पा रहा सी, अज प्रेम किस रूप विच सामने आएगा। शांता ने जयंती नू पुछया, प्रेम ने कदी लाइन क्रॉस तो नहीं कीती? नशे विच अक्सर लोग सीमा तोड़ देंदे ने। जयंती ने कोई जवाब नहीं दिता सी। पुत्र किन्नी वारी लाइन क्रॉस कर चुकिया है, किन्नू दसे? कल दे मां ते कपड़े ही फाड़ दिते, दस कित्थे पैसे छुपाए नी? सारी रात जयंती ने रोंदियां बिताई, किन्नू दसे? दूजे पासे शांता घर पहुंच गई, पर सारे रस्ते और घर पहुंच के भी वह जयंती दा ही सोचती रही। बचपन से जवानी तो कट जाती है, पर बुढ़ापा कटना बड़ा ही दुष्कर है। कि लंबी उम्र जीना औरतों लई अभिशाप है, वह सोचती रही। असी कुछ कर सकी या नहीं, पर अपने आप ना गल्लां करके असी अपना दिल हल्का कर लैंदे आ। यह दूसरी गल है कि अपने आप ना गल्लां करके गहराई विच डुब के जाना बड़ा ही दुखदाई हुंदा है। शांता ने सोच लिया सी, चाहे कुछ भी हो जाए मैं गहराइयां विच कदी नहीं उतरना। जयंती कोल पति दी पेंशन है, रहन वास्ते छोटा जिहा मकान भी है, पुत्र भी है, फिर भी किन्नी दुखी है। दूरों देखण वालियां नूं लग सकदा है वह बहुत सुखी है। रोज मंदिर आंदी है, खुले मन नाल ढोलकी बजाती है, भजन गाती है, सब सोचते होंगे बहुत सुखी है। पर सुख कित्थे सब नूं नसीब हुंदा है? हाँ, अलग अलग रूपां विच कदी मक्खी ते कदी मगरमच्छ जिन्ना दुख समाज विच घूमदा रहिंदा है। जिथे उहने झूठ कलेश ते फरेब वेख्या अपनी जगह बना लैंदा है। दुख नूं फलदियां वी देर नहीं लगदी। शांता घर पहुंच गई ते उहदी नूं पानी दा गलास लैके आ गई। थोड़ी देर बाद रसोई विच जाके शांता वास्ते चाह ते नाश्ता भी लै आई। शांता रब दा शुक्र मनांदी है कि उहदा बुढ़ापा ठीक निकल रहा है। दूजे पासे जयंती घर पहुंची, दरवाजा खोलिया ते फ्रिज विचों ठंडी पानी दी बोतल लैके बह गई। कल्ला घर खाण नूं दौड़दा है, पर की करे, प्रेम आ भी गया ते कलेश नाल लैके आएगा। वह प्रेम का सोचन लग जाती है, उन्हें किसी के समझाने का असर भी नहीं होता। नशे की भैड़ी लत ने उसकी समझदारी खत्म कर दिती है। उन्हें नहीं पता किन्ना खाना है, कदों खाना है। पेंशन विचों लड़ झगड़ के सारे रुपए लै जाता है। जे पैसे खत्म हो जाए तो मजदूरी करता है, फिर नशा, फिर पैसे खत्म। और फिर जिस दिन मजदूरी नहीं, उस दिन मां ते हमला, सारे पैसे लब लबा के खो के लै जांदा है। उन्ना ही ज़्यादा फिर पी के आंदा है। नशे ने उन्हें अविवेकी बना दिता है। जे विवेक बचता रहा तो आने वाली मुसीबतों तो सावधान भी रहा, पर जे विवेक ही खत्म तो मनुख ही खत्म, विनाश। जयंती सोचन लग जाती है, हर रोज़ भगवान नूं याद करनी आ, चंगे व्याख्यान सुननी आ, पर अपने पुत्र नूं चंगे पासे नहीं ले जा सकी। फिर अपने आप नूं जवाब देंदी है, मेरी रोटी खाण नाल किसी दूजे का पेट नहीं भर सकता। थोड़ी देर रुक के अपने आप नूं ही कहंदी है, उठ जयंती उठ, तैनू किन्ने खाना देना है। जयंती रसोई विच जाके अपने वास्ते चाह ते नाश्ता बनाने लग गई। दूजे पासे रात वास्ते दाल भी पकान रख दिती। रात दे 11 बज गए सी, प्रेम हले तक घर नहीं आया। जयंती ने दरवाज़ा खोल के बाहर वेख्या। प्रेम दरवाजे दे बाहर चबूतरे ते लेटिया होया सी। जयंती समझ गई, अज भी कोई उहदा दोस्त घर दे बाहर छड गया होना है। सवेरे होश आएगा ते फिर लड़ाई झगड़ा करेगा, पैसे ना मिलन ते फिर मार कुटाई करेगा। जयंती अंदर आ गई, दरवाज़ा खुला छोड़ आई, आपे होश आवेगा ते अंदर आ जाएगा। अगले दिन मंदिर विच कीर्तन शुरू हो गया, पर शांता दा ते जयंती ਦੋਨਾਂ ਦਾ ਕੋਈ ਪਤਾ ਨਹੀਂ। ਬਿਨਾਂ ਢੋਲਕੀ ਕੀਰਤਨ ਦਾ ਹੋ ਨਹੀਂ ਸਕਦਾ। ਮੰਦਿਰ ਦੇ ਪੁਜਾਰੀ ਨੇ ਢੋਲਕੀ ਦਾ ਜ਼ਿੰਮਾ ਲੈ ਲਿਆ। ਦੋਨਾਂ ਦੀ ਕਮੀ ਤਾਂ ਮਹਿਸੂਸ ਹੋ ਰਹੀ ਸੀ, ਪਰ ਕੋਈ ਕੰਮ ਕਦੀ ਰੁਕਿਆ ਏ? ਕੀਰਤਨ ਵੀ ਹੋ ਗਿਆ, ਪ੍ਰਸਾਦ ਵੀ ਵੰਡਿਆ ਗਿਆ। ਦੂਸਰੇ ਦਿਨ ਵੀ ਮੰਦਿਰ ਵਿੱਚ ਕੀਰਤਨ ਹੋਇਆ, ਪਰ ਨਾ ਸ਼ਾਂਤਾ ਆਈ ਤੇ ਨਾ ਹੀ ਜਯੰਤੀ। ਕਿਸੇ ਨੇ ਸ਼ਾਂਤਾ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਮੰਦਿਰ ਵਿੱਚ ਕਿਉਂ ਨਹੀਂ ਆ ਰਹੀ। ਸ਼ਾਂਤਾ ਨੇ ਦੱਸਿਆ, 2 ਦਿਨ ਤੋਂ ਤਬੀਅਤ ਖਰਾਬ ਚੱਲ ਰਹੀ ਹੈ, ਇਸ ਲਈ ਨਹੀਂ ਆ ਸਕੀ, ਕੱਲ ਜ਼ਰੂਰ ਆਵਾਂਗੀ। ਤੀਸਰੇ ਦਿਨ ਸ਼ਾਂਤਾ ਮੰਦਿਰ ਪਹੁੰਚੀ ਤੇ ਉਹਨੇ ਢੋਲਕੀ ਤੇ ਜਯੰਤੀ ਨੂੰ ਨਾ ਵੇਖ ਕੇ ਪੁੱਛਿਆ। ਉਹਨੂੰ ਪਤਾ ਚੱਲਿਆ ਕਿ ਜਯੰਤੀ ਤਾਂ 2 ਦਿਨ ਤੋਂ ਆਈ ਨਹੀਂ। ਸ਼ਾਂਤਾ ਨੂੰ ਜ਼ੋਰ ਦਾ ਝਟਕਾ ਲੱਗਿਆ। ਉਹਨੇ ਜਯੰਤੀ ਦੇ ਦਿੱਤੇ ਨੰਬਰ 'ਤੇ ਫੋਨ ਮਿਲਾਇਆ। ਘੰਟੀ ਵੱਜ ਰਹੀ ਸੀ। ਆਖਿਰ ਪ੍ਰੇਮ ਨੇ ਫੋਨ ਚੁੱਕਿਆ ਤੇ ਸ਼ਾਂਤਾ ਨੇ ਪੁੱਛਿਆ, ਤੇਰੀ ਮੰਮੀ ਕਿੱਥੇ ਵੇ, ਗੱਲ ਕਰਾ। ਪ੍ਰੇਮ ਨੇ ਜਵਾਬ ਦਿੱਤਾ, ਮਾਂ ਤੇ ਮਰ ਗਈ, ਮੈਂ ਮਾਰ ਦਿੱਤਾ ਮਾਂ ਨੂੰ, ਪੈਸੇ ਨਹੀਂ ਦੇ ਰਹੀ ਸੀ, ਰੋਜ਼ ਰੋਜ਼ ਮੰਦਿਰ, ਮੈਨੂੰ ਘਰ ਇਕੱਲਾ ਛੱਡ ਕੇ ਬਾਹਰ ਭੱਜਦੀ ਰਹੀ। ਸ਼ਾਂਤਾ ਨੇ ਪ੍ਰੇਮ ਦੀ ਪੂਰੀ ਕਹਾਣੀ ਸੁਣੀ ਨਹੀਂ। ਉਹਨੇ ਮੰਦਿਰ ਵਿੱਚ ਸਭ ਨੂੰ ਦੱਸਿਆ। ਮੰਦਿਰ ਦੇ ਲੋਕ ਇਕੱਠੇ ਹੋ ਕੇ ਜਯੰਤੀ ਦੇ ਘਰ ਗਏ। ਕੁਛ ਲੋਕਾਂ ਨੇ ਪੁਲਿਸ ਨੂੰ ਖਬਰ ਦੇ ਦਿੱਤੀ ਸੀ। ਪੁਲਿਸ ਦੀ ਵੈਨ ਆ ਗਈ। ਮੰਦਿਰ ਤੋਂ ਕੁਛ ਲੋਕ ਜਯੰਤੀ ਦੇ ਘਰ ਪਹੁੰਚੇ। ਅੰਦਰ ਜਾ ਕੇ ਵੇਖਿਆ, ਜਯੰਤੀ ਕਮਰੇ ਵਿੱਚ ਪੁੰਜੇ ਪਈ ਹੋਈ ਸੀ, ਉਹਦੇ ਉੱਤੇ ਚਾਦਰ ਸੀ। 2 ਦਿਨ ਦੀ ਲਾਸ਼ ਦੇ ਆਸੇ ਪਾਸੇ ਕੀੜੀਆਂ ਚੱਲ ਰਹੀਆਂ ਸੀ। ਸ਼ਾਂਤਾ ਨੇ ਪੁਲਿਸ ਨੂੰ ਪ੍ਰੇਮ ਦਾ ਫੋਨ ਨੰਬਰ ਦੇ ਦਿੱਤਾ। ਪੁਲਿਸ ਨੇ ਉਹਦਾ ਨੰਬਰ ਟਰੈਕਿੰਗ 'ਤੇ ਲਾ ਦਿੱਤਾ। ਮੰਦਿਰ ਦੇ ਲੋਕਾਂ ਨੇ ਪੁਲਿਸ ਅੱਗੇ ਹੱਥ ਜੋੜੇ, ਤੁਸੀਂ ਜਯੰਤੀ ਭੈਣ ਜੀ ਦੀ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣਾ, ਕੁਝ ਗੱਲਾਂ ਛੁਪੀਆਂ ਹੀ ਰਹਿਣ ਦਿਓ, ਜਯੰਤੀ ਦਾ ਸੰਸਕਾਰ ਅਸੀਂ ਸਾਰੇ ਮਿਲ ਕੇ ਕਰਾਂਗੇ, ਤੁਸੀਂ ਪ੍ਰੇਮ ਨੂੰ ਲੱਭ ਕੇ ਉਹਨੂੰ ਸਜ਼ਾ ਦਿਓ। ਪੁਲਿਸ ਨੇ ਸਭ ਦਾ ਕਹਿਣਾ ਮੰਨ ਲਿਆ। ਅਗਲੇ ਦਿਨ ਪੁਲਿਸ ਨੇ ਸ਼ਾਂਤਾ ਨੂੰ ਫੋਨ ਕਰਕੇ ਦੱਸਿਆ, ਪ੍ਰੇਮ ਦਾ ਪਤਾ ਚੱਲ ਗਿਆ ਹੈ, ਉਹਦੀ ਲਾਸ਼ ਸੈਕਟਰ 2 ਦੇ ਮੰਦਿਰ ਦੇ ਚਬੂਤਰੇ ਕੋਲ ਮਿਲੀ ਹੈ, ਜਿੱਥੇ ਭਿਖਾਰੀ ਰਹਿੰਦੇ ਨੇ। ਮਿੱਤਰੋ, ਇਹ ਕਹਾਣੀ ਤਾਂ ਖਤਮ ਹੋ ਗਈ, ਪਰ ਸਵਾਲ ਕਈ ਖੜ੍ਹੇ ਹੋ ਗਏ, ਜਿਨ੍ਹਾਂ ਦਾ ਜਵਾਬ ਮਿਲਣਾ ਬਾਕੀ ਹੈ। ਜ਼ਿੰਦਗੀ ਦੀ ਸਮੱਸਿਆਵਾਂ ਦਾ ਹੱਲ ਜਿੰਦੇ ਜੀ ਕਿਉਂ ਨਹੀਂ ਹੋ ਸਕਦਾ? ਕੇਵਲ ਮੌਤ ਹੀ ਹਰ ਸਮੱਸਿਆ ਦਾ ਹੱਲ ਕਿਉਂ ਹੈ? ਸੋਚਣਾ ਤਾਂ ਪਏਗਾ, ਮਿਲ ਕੇ ਸੋਚਣਾ ਪਏਗਾ। ਪਹਿਲੀ ਵਾਰੀ ਜਦੋਂ ਲਾਈਨ ਕ੍ਰਾਸ ਹੋਵੇ ਉਦੋਂ ਸਖਤ ਹੋਣਾ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ? ਪਤਾ ਨਹੀਂ, ਜਯੰਤੀ ਨੇ ਕੋਸ਼ਿਸ਼ ਤਾਂ ਕੀਤੀ ਹੋਏਗੀ। ਨਸ਼ੇ ਦੇ ਆਦੀ ਤਾਂ ਕੋਈ ਵੀ ਸਖਤੀ ਕੰਮ ਨਹੀਂ ਕਰ ਸਕਦੀ। ਸ਼ਾਂਤਾ ਅੱਜ ਵੀ ਕਿੰਨੇ ਸਵਾਲ ਲੈ ਕੇ ਬੈਠੀ ਹੋਈ ਹੈ, ਕਿੰਨੇ ਹੀ ਸਵਾਲ, ਹਰ ਰੋਜ਼ ਸਵਾਲ ਲੈ ਕੇ ਬੈਠ ਜਾਂਦੀ ਹੈ ਅਤੇ ਉਹਦੀਆਂ ਨਜ਼ਰਾਂ ਕਦੀ ਆਸਮਾਨ 'ਤੇ ਕਦੀ ਸਮਾਜ ਵੱਲ ਅਤੇ ਕਦੀ ਸਰਕਾਰ ਵੱਲ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਹੁਣੇ ਤੁਸੀਂ ਸੁਣ ਰਹੇ ਸੀ ਕਹਾਣੀ ਜਿਸਦਾ ਸਿਰਲੇਖ ਸੀ ਅਨਸੁਲਝੇ ਸਵਾਲ। ਕਹਾਣੀ ਪੇਸ਼ ਕਰ ਰਹੇ ਸਨ ਸਵਿਤਾ ਚੱਡਾ ਤੇ ਆਓ ਹੁਣ ਸੁਣਦੇ ਹਾਂ ਦੇਸ਼ ਭਗਤੀ ਦਾ ਇਹ ਸਹਿਗਾਨ।

ਜਾਂਦਾ ਰਹੇ ਤਿਰੰਗਾ ਸਾਡਾ ਉੱਚੀ ਸੁੱਚੀ ਸ਼ਾਨ ਦਾ, ਸ਼ੀਸ਼ 'ਤੇ ਸੋਵੇ ਮੁਕਟ ਹਿਮਾਲਿਆ ਭਾਰਤ ਦੇਸ਼ ਮਹਾਨ ਦਾ। ਹੁਣੇ ਤੁਸੀਂ ਇਹ ਸਹਿਗਾਨ ਸੁਣ ਰਹੇ ਸੀ ਅਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਦੇਸ਼ ਭਗਤੀ ਦਾ ਇੱਕ ਹੋਰ ਗੀਤ, ਕਲਮਕਾਰ ਨੇ ਚਾਨਣ ਗੋਬਿੰਦਪੁਰੀ।

ਯਾਰੋ ਅਸੀਂ ਤਵਾਸੀ ਹਿੰਦੁਸਤਾਨ ਦੇ ਹਾਂ, ਆਪਣੇ ਵਤਨ ਦੀ ਖਾਤਿਰ ਮਰਨਾ ਵੀ ਜਾਣਦੇ ਹਾਂ। ਹੁਣੇ ਤੁਸੀਂ ਇਹ ਸਹਿਗਾਨ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰ ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈਏ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰ ਭਲਕੇ ਆਪਣਾ 80ਵਾਂ ਸੁਤੰਤਰਤਾ ਦਿਵਸ ਮਨਾਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਦੀ ਸ਼ਾਮ ਰਾਸ਼ਟਰ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦਾ ਭਾਸ਼ਣ ਆਕਾਸ਼ਵਾਣੀ ਦੇ ਸਾਰੇ ਰਾਸ਼ਟਰੀ ਚੈਨਲਾਂ ਤੇ ਸ਼ਾਮ 7 ਵਜੇ ਪ੍ਰਸਾਰਿਤ ਕੀਤਾ ਜਾਏਗਾ। ਇਹ ਸਾਰੇ ਦੂਰਦਰਸ਼ਨ ਚੈਨਲਾਂ ਤੇ ਹਿੰਦੀ ਵਿਚ ਪ੍ਰਸਾਰਿਤ ਕੀਤਾ ਜਾਏਗਾ, ਜਿਸ ਤੋਂ ਬਾਅਦ ਅੰਗਰੇਜ਼ੀ ਰੂਪ ਵੀ ਪ੍ਰਸਾਰਿਤ ਹੋਏਗਾ। ਦੂਰਦਰਸ਼ਨ ਤੇ ਹਿੰਦੀ ਅਤੇ ਅੰਗਰੇਜ਼ੀ ਵਿਚ ਸੰਬੋਧਨ ਦੇ ਪ੍ਰਸਾਰਿਤ ਹੋਣ ਤੋਂ ਬਾਅਦ ਇਸ ਨੂੰ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਤੇ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰਸਾਰਿਤ ਕੀਤਾ ਜਾਏਗਾ। ਆਕਾਸ਼ਵਾਣੀ ਦੇ ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਦੇਸ਼ ਦੇ ਨਾਲ ਸੰਦੇਸ਼ ਦੇ ਮੱਦੇਨਜ਼ਰ ਪੰਜਾਬੀ ਖਬਰਾਂ ਦਾ ਸ਼ਾਮ 7:30 ਵਜੇ ਪ੍ਰਸਾਰਿਤ ਹੋਣ ਵਾਲਾ ਰਾਸ਼ਟਰੀ ਬੁਲੇਟਿਨ ਅੱਜ ਸ਼ਾਮ 8 ਵਜੇ ਪ੍ਰਸਾਰਿਤ ਹੋਏਗਾ। ਦੇਸ਼ ਭਲਕੇ ਆਪਣਾ 80ਵਾਂ ਸੁਤੰਤਰਤਾ ਦਿਵਸ ਮਨਾਏਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਤੋਂ ਜਸ਼ਨਾਂ ਦੀ ਅਗਵਾਈ ਕਰਨਗੇ। ਭਾਰਤੀ ਹਵਾਈ ਫੌਜ ਦੇ 2 MI-17 ਹੈਲੀਕਾਪਟਰ ਸਮਾਗਮ ਸਥਾਨ ਤੇ ਫੁੱਲਾਂ ਦੀ ਵਰਖਾ ਕਰਨਗੇ। ਰਾਸ਼ਟਰੀ ਝੰਡਾ ਲਹਿਰਾਇਆ ਜਾਏਗਾ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਜਾਏਗੀ। ਫੁੱਲਾਂ ਦੀ ਵਰਖਾ ਤੋਂ ਬਾਅਦ ਪ੍ਰਧਾਨ ਮੰਤਰੀ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪਹਿਲੀ ਵਾਰ ਲਾਲ ਕਿਲੇ ਵਿਖੇ ਜਸ਼ਨਾਂ ਦੌਰਾਨ ਵੰਦੇ ਮਾਤਰਮ ਗਾਇਆ ਜਾਏਗਾ। ਨੈਸ਼ਨਲ ਕੈਡਿਟ ਕੋਰ ਅਤੇ ਮਾਈ ਭਾਰਤ ਵਲੰਟੀਅਰ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਉਣਗੇ ਅਤੇ ਉਸ ਤੋਂ ਬਾਅਦ ਰਾਸ਼ਟਰਗਾਨ ਗਾਇਆ ਜਾਏਗਾ। ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਦੇ ਕੁਲ 2,500 ਕੈਡਿਟ ਅਤੇ ਮਾਈ ਭਾਰਤ ਵਲੰਟੀਅਰ, ਜਿਨ੍ਹਾਂ ਚ ਕੁੜੀਆਂ ਅਤੇ ਮੁੰਡੇ ਦੋਵੇਂ ਸ਼ਾਮਲ ਨੇ, ਜਸ਼ਨਾਂ ਵਿਚ ਹਿੱਸਾ ਲੈਣਗੇ। ਲਾਲ ਕਿਲੇ ਵਿਖੇ ਜਸ਼ਨ ਦੇਖਣ ਲਈ ਵੱਖ ਵੱਖ ਖੇਤਰਾਂ ਦੇ ਕਰੀਬ 5,000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਐ। ਇਸ ਸਮਾਰੋਹ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਵਿਚ ਸੁਰੱਖਿਆ ਦੇ ਵਿਆਪਕ ਪ੍ਰਬੰਧ ਵੀ ਕੀਤੇ ਨੇ। ਸਰਕਾਰ ਨੇ ਦਿੱਲੀ ਦੇ ਲਾਲ ਕਿਲੇ ਵਿਖੇ 80ਵੇਂ ਆਜ਼ਾਦੀ ਦਿਵਸ ਸਮਾਰੋਹ ਨੂੰ ਦੇਖਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਤੋਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ 100 ਲਾਭਪਾਤਰੀਆਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਸੂਖਮ, ਛੋਟੇ ਤੇ ਦਰਮਿਆਨੇ ਉਦਮ ਬਾਰੇ ਮੰਤਰਾਲੇ MSME ਨੇ ਕਿਹੈ ਕਿ ਲਾਭਪਾਤਰੀਆਂ ਨੂੰ ਸਤਕਾਰ ਤੇ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਯਾਦਗਾਰੀ ਤੋਹਫੇ ਪ੍ਰਾਪਤ ਹੋਣਗੇ, ਜਿਸ ਤੋਂ ਬਾਅਦ ਅੱਜ MSME ਅਧਿਕਾਰੀਆਂ ਨਾਲ ਗੱਲਬਾਤ ਹੋਏਗੀ। ਸੱਦੇ ਗਏ ਲਾਭਪਾਤਰੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਅਧੀਨ ਆਉਂਦੇ 18 ਰਵਾਇਤੀ ਕਿੱਤਿਆਂ ਨਾਲ ਜੁੜੇ ਹੋਏ ਨੇ। ਇਨ੍ਹਾਂ ਵਿਚ ਦਰਜ਼ੀ, ਤਰਖਾਣ, ਸੁਨਿਆਰੇ, ਲੁਹਾਰ, ਤਾਲਾ ਬਣਾਉਣ ਵਾਲੇ ਤੇ ਹੋਰ ਕਾਰੀਗਰ ਸ਼ਾਮਲ ਨੇ। ਇਨ੍ਹਾਂ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਤਹਿਤ ਕਈ ਲਾਭ ਪ੍ਰਾਪਤ ਹੋਏ ਨੇ, ਜਿਸ ਵਿਚ ਰਜਿਸਟ੍ਰੇਸ਼ਨ, ਬੁਨਿਆਦੀ ਹੁਨਰ ਸਿਖਲਾਈ, ਟੂਲ ਕਿੱਟ ਅਤੇ ਯੋਜਨਾ ਦੇ ਤਹਿਤ ਹੋਰ ਸਹਾਇਤਾ ਸ਼ਾਮਲ ਏ। ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਵਿਚ ਵੱਖ ਵੱਖ ਰਵਾਇਤੀ ਕਿੱਤਿਆਂ ਵਿਚ ਰੁਝੀਆਂ ਔਰਤ ਕਾਰੀਗਰ ਵੀ ਸ਼ਾਮਲ ਨੇ। ਪੰਜਾਬ ਚ ਸੁਤੰਤਰਤਾ ਦਿਵਸ ਦਾ ਮੁੱਖ ਰਾਜ ਪੱਧਰੀ ਸਮਾਰੋਹ ਫਿਰੋਜ਼ਪੁਰ ਵਿਖੇ ਹੋਏਗਾ, ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਸ਼ਟਰੀ ਝੰਡਾ ਲਹਿਰਾਉਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾ ਰੂਪਨਗਰ ਵਿਖੇ ਅਤੇ ਡਿਪਟੀ ਸਪੀਕਰ ਤਰਨਤਾਰਨ ਵਿਖੇ ਹੋਣ ਵਾਲੇ ਸਮਾਰੋਹਾਂ ਵਿਚ ਰਾਸ਼ਟਰੀ ਝੰਡਾ ਲਹਿਰਾ ਕੇ ਜਸ਼ਨਾਂ ਚ ਹਿੱਸਾ ਲੈਣਗੇ। ਬਾਕੀ ਜ਼ਿਲ੍ਹਿਆਂ ਵਿਚ ਵੀ ਪੰਜਾਬ ਦੇ ਮੰਤਰੀਆਂ ਅਤੇ ਨਾਲ ਹੀ ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਵੱਲੋਂ ਆਜ਼ਾਦੀ ਦਿਵਸ ਦੇ ਸਮਾਰੋਹਾਂ ਦੀ ਪ੍ਰਧਾਨਗੀ ਕੀਤੀ ਜਾਏਗੀ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿ ਸੈਣ ਸੁਖਾਵੀ ਘਟਨਾ ਨੂੰ ਹੋਣ ਤੋਂ ਰੋਕਣ ਲਈ ਪੁਲਿਸ ਵੱਲੋਂ ਥਾਂ ਥਾਂ ਤੇ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਏ। ਬਾਜ਼ਾਰ, ਬੱਸ ਅੱਡਿਆਂ ਤੇ ਸੜਕਾਂ ਤੇ ਰੇਲਵੇ ਸਟੇਸ਼ਨਾਂ ਸਮੇਤ ਸੰਵੇਦਨਸ਼ੀਲ ਥਾਵਾਂ ਤੇ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਏ ਤੇ ਕਈ ਜ਼ਿਲ੍ਹਿਆਂ ਚ ਝੰਡਾ ਮਾਰਚ ਵੀ ਕੱਢੇ ਜਾ ਰਹੇ ਨੇ। 2026 ਦੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਕੇਂਦਰੀ ਜਾਂਚ ਬਿਊਰੋ CBI ਦੇ 21 ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਅਤੇ ਸ਼ਾਨਦਾਰ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। 6 ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿਚ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ ਸ਼ੋਭਾ ਦੱਤਾ, ਵਧੀਕ ਪੁਲਿਸ ਸੁਪਰਡੈਂਟ ਮਨੋਜ ਬੈਨਰਜੀ, ਵਧੀਕ ਪੁਲਿਸ ਸੁਪਰਡੈਂਟ ਗਿੰਨੀ ਰਾਣਾ ਤੇ ਪੁਲਿਸ ਡਿਪਟੀ ਸੁਪਰਡੈਂਟ ਸੰਜੇ ਕੁਮਾਰ ਸਮਾਲ ਸ਼ਾਮਲ ਨੇ। ਸਰਕਾਰ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ ਪੁਲਿਸ ਹੱਕ ਬੁਝਾਊ ਅਮਲੇ, ਹੋਮ ਗਾਰਡਸ ਅਤੇ ਸਿਵਲ ਸੁਰੱਖਿਆ ਤੇ ਸੁਧਾਰ ਸੇਵਾਵਾਂ ਦੇ 1057 ਮੁਲਾਜ਼ਮਾਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਅੱਜ 301 ਬਹਾਦਰੀ ਮੈਡਲਾਂ ਦੀ ਸੂਚੀ ਜਾਰੀ ਕੀਤੀ ਏ। ਇਨ੍ਹਾਂ ਵਿਚ ਪੁਲਿਸ ਮੁਲਾਜ਼ਮਾਂ ਲਈ 272 ਤੇ ਹੱਕ ਬੁਝਾਊ ਅਮਲੇ ਦੇ ਮੁਲਾਜ਼ਮਾਂ ਲਈ 29 ਮੈਡਲ ਸ਼ਾਮਲ ਨੇ। ਬਹਾਦਰੀ ਮੈਡਲ ਜਾਨ ਮਾਨ ਦੀ ਰੱਖਿਆ ਕਰਨ, ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਫੜਨ ਵਿਚ ਅਸਾਧਾਰਨ ਹਿੰਮਤ ਦਿਖਾਉਣ ਲਈ ਦਿੱਤੇ ਜਾਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ।
ਰੱਖਿਆ ਮੰਤਰੀ ਰਾਜਨਾਥ ਸਿੰਘ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਦੀ ਸ਼ਾਮ ਅੱਜ ਸ਼ਾਮ 5:10 ਤੇ ਸੈਨਿਕਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦਾ ਸੰਬੋਧਨ ਆਕਾਸ਼ਵਾਣੀ ਦੇ FM ਗੋਲਡ ਤੇ ਇੰਦਰਪ੍ਰਸਥ ਚੈਨਲ